0: Now on Ticketmaster and AXS in association with Berico Food Distribution Limited and PRC Direct. Don't miss your chance to witness the voice that is Jubin Nautiyal, radio partner Sunrise Radio.
1: When you decide to invest with Barclays award-winning investment platform with no monthly fee, you've made a good move. They can make you high-five a stranger who was actually hailing a taxi. Okay. Barclays Direct Investing now with no monthly fee. Good move. Barclays, backing your future. Other charges such as trading fees apply related to your account activity. Full details on barclays.co.uk/directinvestingfees.
2: When cloaked figures conspire, when no one knows who they can trust, when you can't wait to find out who's made it to breakfast.
3: I can't believe they got rid of him.
4: Surely that's going to give her away.
3: Yeah.
4: Or will it?
3: You were right last week.
5: Nothing brings us together like great TV. And the TV licence covers you to watch all TV channels plus BBC iPlayer. So you can revel in all the devious mind games. Search TV licence together.
6: ਸ਼ਰੀਰ ਦੀ ਗੱਲ ਕਮਾ ਤੈਨੂੰ ਕਾਲ ਮੈਂ ਤੈਨੂੰ ਵਿਆਹ ਵਾਸਤੇ ਮੁੰਡਾ ਨਹੀਂ ਮਿਲਣਾ।
7: ਗੰਜਿਆ ਜਿਹਾ ਬਕਵਾਸ ਨਾ ਕਰ ਕੰਨ ਤੇ ਮਾਰੂ।
8: ਇਹ ਡਾਇਲੌਗ ਹੈ ਆਉਣ ਵਾਲੀ ਪੰਜਾਬੀ ਫਿਲਮ ਥਾਪੀ ਦਾ ਸਟਾਰਿੰਗ ਨੀਰੂ ਬਾਜਵਾ, ਸਨੀ ਸਿੰਘ, ਜਗਦੀਪ ਵੜਿੰਗ, ਅਮਰਪ੍ਰੀਤ ਸਿੰਘ। 16 ਅਕਤੂਬਰ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਵੱਡਾ ਤੇ ਥਾਪੀ ਉਹੀ ਮਾਰਦੇ ਨੇ ਜਿਨ੍ਹਾਂ ਨੇ ਜਾਨ ਤਰੀ ਤੇ ਤਰੀ ਹੁੰਦੀ।